ਸਾਮੀਨ 4:20 ਮਿੰਟ ਹੋਏ, ਇਹ ਆਕਾਸ਼ਵਾਣੀ ਦਾ ਸ੍ਰੀਨਗਰ ਸਟੇਸ਼ਨ ਹੈ। ਸੈਯਦ ਉਮਰ ਮੁਖਤਾਰ ਕੋਲੋਂ ਖਬਰਾਂ ਸੁਣੋ। ਸਭ ਤੋਂ ਪਹਿਲਾਂ ਖਾਸ ਖਾਸ ਖਬਰਾਂ 'ਤੇ ਇੱਕ ਨਜ਼ਰ। ਵਜ਼ੀਰੇ ਆਜ਼ਮ ਹਾਈਡਰੋਜਨ 'ਤੇ ਚੱਲਣੇ ਵਾਲੀ ਭਾਰਤ ਦੀ ਪਹਿਲੀ ਟ੍ਰੇਨ ਕੋ ਕੱਲ ਝੰਡੀ ਦੱਸ ਕੇ ਕਰਸਨ ਵਿਦਿਆ। ਹਕੂਮਤ ਤਰੱਕੀ 'ਤੇ ਕੌਮੀ ਸਲਾਮਤੀ ਕੋ ਇਕੱਠੇ ਅੱਗੇ ਖੜ੍ਹਨੇ ਵਸਤੇ ਪੁਰਅਜ਼ਮ ਵਜ਼ੀਰੇ ਦਿਫਾ। ਸਾਲਾਨਾ ਸ਼੍ਰੀ ਅਮਰਨਾਥ ਜੀ ਯਾਤਰਾ ਦੇ ਤਹਿਤ ਅਜੇ ਤੋੜੀ ਲਗਭਗ 3.5 ਲੱਖ ਯਾਤਰੀ ਪਵਿੱਤਰ ਗੁਫਾ ਵਿੱਚ ਦੇ ਰਹੇ ਹਾਜ਼ਰੀ। ਤੈ ਸ੍ਰੀਨਗਰ ਵਿੱਚ ਚਨਾਰ ਬੁੱਕ ਫੈਸਟੀਵਲ ਦਾ ਤ੍ਰੀਆ ਸ਼ੁਮਾਰਾ 18 ਜੁਲਾਈ ਥਿਓ। ਹੁਣ ਪੇਸ਼ ਹੈ ਖਬਰਾਂ ਦੀ ਤਫਸੀਲ। ਵਜ਼ੀਰ ਆਜ਼ਮ ਨਰਿੰਦਰ ਮੋਦੀ ਕੱਲ੍ਹ ਹਰਿਆਣਾ ਚੰਡੀਗੜ੍ਹ ਤੈ ਪੰਜਾਬ ਦਾ ਦੌਰਾ ਕਰਸਨ। ਵਜ਼ੀਰ ਆਜ਼ਮ ਹਰਿਆਣਾ ਵਿੱਚ ਜਿੰਦ ਰੇਲਵੇ ਸਟੇਸ਼ਨ ਥਿਓਂ ਜਿੰਦ ਤੈ ਸੋਨੀਪਤ ਦੇ ਵਿਚਕਾਰ ਚੱਲਣੇ ਵਾਲੀ ਭਾਰਤ ਦੀ ਪਹਿਲੀ ਹਾਈਡਰੋਜਨ ਟ੍ਰੇਨ ਕੋ ਚੰਡੀ ਦੱਸ ਕੇ ਵਿਦਿਆ ਕਰ ਰਹੇ ਹਨ। ਵਜ਼ੀਰ ਆਜ਼ਮ ਜਿੰਦ ਵਿੱਚ 14,700 ਕਰੋੜ ਰੁਪਏ ਲਾਗਤ ਵਾਲੇ ਤਰੱਕਿਆਤੀ ਪ੍ਰੋਜੈਕਟਾਂ ਕੋ ਕੌਮ ਦੇ ਨਾਂ ਵਕਫ ਕਰਸਨ। ਇਸ ਦੇ ਇਲਾਵਾ ਵਜ਼ੀਰ ਆਜ਼ਮ ਚੰਡੀਗੜ੍ਹ ਵਿੱਚ 6,600 ਕਰੋੜ ਰੁਪਏ, ਜਦਕਿ ਜਲੰਧਰ ਵਿੱਚ 5,470 ਕਰੋੜ ਰੁਪਏ ਲਾਗਤ ਵਾਲੇ ਤਰੱਕਿਆਤੀ ਪ੍ਰੋਜੈਕਟਾਂ ਦਾ ਸੰਗੇ ਬੁਨਿਆਦ ਰੱਖਸਨ ਤੇ ਕਈ ਏਕ ਦਾ ਇਫਤਤਾਹ ਵੀ ਕਰਸਨ। ਵਜ਼ੀਰੇ ਦਿਫਾ ਰਾਜਨਾਥ ਸਿੰਘ ਸੁਣ ਆਖਿਆ ਜੇ ਸਰਕਾਰ ਦੀ ਕੋਸ਼ਿਸ਼ ਇੱਕ ਅਜਿਹੇ ਭਾਰਤ ਦੀ ਤਾਮੀਰ ਦੀ ਹੈ ਜਿੱਥੇ ਸਰਹੱਦਾਂ ਨਾ ਛੜੀਆਂ ਮਹਿਫੂਜ਼ ਹੋਵਣ ਬਲਕਿ ਇੰਤਹਾਈ ਮਜ਼ਬੂਤ ਵੀ ਹੋਵਣ। ਉਹਨਾਂ ਸੁਣ ਆਖਿਆ ਜੇ ਹਕੂਮਤ ਇਸ ਗੱਲ ਕੋ ਯਕੀਨੀ ਬਣਾ ਰਹੀ ਹੈ ਜੇ ਤਰੱਕੀ ਤੈ ਕੌਮੀ ਸਲਾਮਤੀ ਇਕੱਠੇ ਅੱਗੇ ਜੁਲਣ। ਉਹ ਅੱਜ ਨਵੀਂ ਦਿੱਲੀ ਵਿੱਚ ਟੈਕ ਸਿੰਪੋਜ਼ੀਅਮ ਨਾਲ ਖਿਤਾਬ ਕਰ ਰਿਹਾ ਸੀ। ਉਹਨਾਂ ਸੁਣ

0: ਸੋਹਬਤ ਹੋਈ ਉਸਮਾਂ ਅੱਛਾ ਅੱਛਾ ਲੋਕ ਜਿਨ੍ਹਾਂ ਦੇ ਆਤਾ ਰਿਹਾ ਲੇਕਿਨ ਹੁਣ ਮੇਰਾ ਰੁਝਾਨ ਜਦੋਂ ਉਹ ਪੜ੍ਹਾਈ ਵਾਲੇ ਪਾਸੇ ਤੋਂ
1: ਠੀਕ
0: ਤੋ ਉਹਨਾਂ ਨੇ ਕਿਹਾ ਉਹਨਾਂ ਦੀ ਪੜ੍ਹਾਈ ਵੀ ਕਰ ਲੈ ਕਨਿਸ਼ੋ ਵੀ ਕਰਤੀ ਫਿਰ ਉਹਨਾਂ ਨੇ ਇੱਕ ਮੈਨੂੰ ਟਾਕ ਦਿੱਤੀ ਸੱਸੀ ਪੁਨੂ
1: ਠੀਕ
0: ਤਮਸੀਲੀ ਗੱਲਬਾਤ ਫਿਰ ਵਾ ਮੈਂ ਲਿਖ ਕੇ ਆਉਣੀ ਕਿਸ ਤਰ੍ਹਾਂ ਹੋਵੇ ਕਿਸ ਤਰ੍ਹਾਂ ਹੋਵੇ ਲੇਕਿਨ ਮੇਰੀ ਸ਼ੁਰੂਆਤ ਜਿਹੜੀ ਹੈ ਵਾ ਉੱਥੋਂ ਹੋਈ ਫਿਰ ਕਮ ਸੇ ਕਮ ਮੇਰੇ ਖਿਆਲ ਮੈਂ 6-7 ਟਾਕ ਜਿਹੜੀਆਂ ਉਹਨੇ ਰੇਡੀਓ ਨਾਲ ਦਿੱਤੀ ਜੰਮੂ ਕਿਸਾਨ ਸਾਹਿਬ ਨੂੰ ਮੇਰਾ ਦਿੱਲੀ ਬਸ ਫਿਰ ਦਿਲ ਖੁੱਲ ਗਏ
1: ਟਰਨਿੰਗ ਪੁਆਇੰਟ ਫੈਜ਼ ਕਸਲ ਸਾਹਿਬ ਹੈ
0: ਹਾਂ ਬਿਲਕੁਲ ਬਿਲਕੁਲ ਮੋੜਨ ਵਾਲਾ ਜਗ੍ਹਾ ਗਈ ਇਸ ਪਾਸੇ
1: ਜੀ
0: ਗਈ ਫਿਰ ਉਹ ਖੁੱਲ ਗਏ ਫਿਰ ਕਿਤਾਬ ਪੜ੍ਹਨੀ ਸ਼ੁਰੂ ਕਰੀ ਫਿਰ ਮੁਸ਼ਾਇਰਾ ਮੰਗਣਾ ਸ਼ੁਰੂ ਕਰਿਓ ਫਿਰ ਕੋਈ ਥੋੜ੍ਹਾ ਲਿਖਿਓ ਕਿਸੇ ਨੇ ਦੱਸਿਓ ਕੋਈ ਕਿਸ ਤਰ੍ਹਾਂ ਦਾ ਇੱਕ ਸ਼ੁਰੂਆਤ ਸਮਝੋ ਹੋ ਗਈ ਉੱਥੋਂ
1: ਜੀ ਤਾਰਕ ਫਹੀਮ ਸਾਹਿਬ ਅਸਰ ਸਾਹਿਬ ਦੀ ਗੱਲ ਛਿੜੀ ਹੈ ਕੁਝ ਗੱਲ ਅਸਰ ਸਾਹਿਬ ਕੇ ਹਵਾਲੇ ਨਾਲ ਵੀ ਹੋ ਜਾਏ ਆਪਣੇ ਇਹ ਸੁਣਿਓ ਕਿ ਉਹਦੀ ਜਿਹੜੀ ਜ਼ਿਆਦਾਤਰ ਸ਼ਾਇਰੀ ਹੈ 70% ਦੇ ਇਲਾਵਾ ਵਾਹ ਉਹਦੀ ਗਾਹ ਸਰਬ ਕਰੀ ਹੈ ਤੋ ਇਸ ਹਵਾਲੇ ਨਾਲ ਕੁਝ ਗੱਲ
0: ਵਾਹ ਉਹ ਨਹੀਂ ਕਹਿ ਸਕਦਾ ਲੇਕਿਨ ਅਸਲ ਮਾਂ ਹਵੇ ਜੋ ਹੈਗੇ ਉਹ ਕਹਿੰਗੇ ਆਪਣਾ ਘਰ ਜਿਹੜਾ ਉਹ ਸੌ ਘੋ ਦੇ ਵੀ ਨਜ਼ਰ ਆ
1: ਠੀਕ
0: ਤੋ ਆਪਣਾ ਵਤਨ ਜਿਹੜਾ ਉਹ ਵੀ ਇਸੇ ਤਰ੍ਹਾਂ ਨਜ਼ਰ ਆ
1: ਜੀ
0: ਤੋ ਗਾਹ ਸਰ ਬੜੀ ਖੂਬਸੂਰਤ ਟੋਕ ਹੈ ਔਰ ਉਸ ਨਾ ਲੰਬੇੜੀ ਮੈਂ ਜਾ ਕੇ ਵੀ ਜੰਮੂ ਡਿਵੀਜ਼ਨ ਮੈਂ ਜਾ ਕੇ ਕੋਈ ਆਦਮੀ ਬੋਲ ਨਹੀਂ ਸਕਦਾ
1: ਠੀਕ
0: ਇੱਕ ਚੀਜ਼ ਆ ਦੂਜੀ ਆ ਹੈ ਕਿ ਮਾਰੋ ਮਾਸ਼ਰੋ ਜਿਹੜਾ ਹੈ ਜਾਂ ਮਾਰੋ ਮਾਹੌਲ ਜਿਹੜਾ ਉਹ ਫੁੱਲ ਨਿਲਿਆਰੀ
1: ਠੀਕ
0: ਪਾਣੀ ਛੰਬਰ ਸ਼ਿੰਗਰ ਇਸਕੇ ਨਾਲ ਜੁੜੇ ਹੋ
1: ਜੀ
0: ਤੋ ਮਾਰੀ ਤਸ਼ਬੀਹਾਤ ਜਿਹੜੀ ਹੈ ਇਹ ਵੀ ਸ਼ਾਇਰੀ ਦੇ ਵਿੱਚ ਜਾਂ ਲਿਖਣਗੇ ਵੀ ਜ਼ਿਆਦਾਤਰ ਵੀ ਇਹੀ ਆਏ
1: ਠੀਕ
0: ਜਿਹੜੀ ਬਾਕੀ ਦੁਨੀਆਂ ਦੀ ਬਿਲਕੁਲ ਅਲੱਗ ਹੈ
1: ਜੀ
0: ਤੋ ਸ਼ਾਇਦ ਉਹਨੂੰ ਜ਼ਿਆਦਾ ਜਿਹੜਾ ਲਗਾਓ ਹੈ ਉਹ ਗਾਰਸਰ ਨਾ ਰਿਹਾ
1: ਠੀਕ
0: ਤੋ ਆਪਣੀ ਸ਼ਾਇਰੀ ਵਿੱਚ ਉਸ ਨਾਲ ਆਉਂਦਾ ਰਿਹਾ ਲੇਕਿਨ ਇਸ ਰਾਮ ਕਦੇ ਗੱਲ ਕਰਾਂਗੇ ਵੀ ਸਾਲ ਦਾ 3 ਮਹੀਨਾ ਉਤਰਿਆ
1: ਠੀਕ
0: ਬਾਕੀ ਦਾ 9 ਮਹੀਨਾ ਜਿਹੜਾ ਜੇ ਰਿਆਸਤ ਕਾ ਬਾਕੀ ਹਿੱਸਾ ਉਤਰਿਆ
1: ਠੀਕ
0: ਤੋ ਇਸ ਤਰ੍ਹਾਂ ਜਾ ਕੇ ਲਗਾਓ ਉਹਨੂੰ ਜਿਹੜਾ ਉਹ ਗਾਰਸਰ ਨਾ ਰਿਹਾ ਫਿਰ ਗਾਰਸਰ ਕੁਝ ਜਗ੍ਹਾ ਐਸੀ ਹੈਗੇ ਇਸ ਬਟਵਾਰਾ ਦੇ ਪਹਿਲਾਂ ਮਹਾਰਾਜ ਜਿਹੜਾ ਬਜ਼ੁਰਗ ਥਾ ਵੇ ਪਰਲੀ ਸਾਈਡ ਰਹਿਣ
1: ਠੀਕ
0: ਔਰ ਬਟਵਾਰਾ ਹੋਣਗੇ ਦੇ ਬਾਅਦ ਆਮ ਇਹ ਰਹਿ ਗਿਆ ਤਾਂ ਵਾਹ ਟੋਕ ਸ਼ੋਕ ਹੁੰਗਾ ਰਹਿ ਗਈ
1: ਜੀ
0: ਨਾਂਗਾ ਪਹਾੜ ਤੱਕ ਜਾਣੋ ਜਾਂ ਬੰਦਸ਼ ਟੋਕ ਨਾ ਜਾਣੋ ਜਾਂ ਕਾਲਾ ਪਾਣੀਆਂ ਵਿੱਚ ਰਹਿਣੋ
1: ਜੀ
0: ਆਪਣੀ ਜਵਾਨੀ ਜਾਂ ਆਪਣਾ ਬਚਪਨ ਗੁਜ਼ਾਰਿਓ ਤਾਂ ਵਾਹ ਚੀਜ਼ ਵੀ ਉਹਨਾਂ ਸ਼ਾਇਦ ਗਾਰਡ ਸਰ ਦੀ ਲੱਭੇ ਸੀ
1: ਜੀ ਠੀਕ
0: ਗਾਰਡ ਸਰ ਨਾਮ ਵੀ ਤਸਵੀਰ ਦੇ ਕੇ ਲਿਖਦਾ ਰਿਹਾ
1: غزل ہے نظم ہے یا سیارفی ہے یا ڈرامہ ہے مکالہ یا باقی چیز
0: اصل میں شاعری بھی کی ہے
1: ٹھیک
0: لیکن کٹ کی ہے اتنی زیادہ نہیں کی
1: جی
0: تو میں غزل بھی لکھی
1: ٹھیک
0: گیت بھی لکھیا انشائیہ بھی لکھیا کہانی بھی لکھی ڈرامہ بھی لکھیا
1: ٹھیک
0: مکالہ بھی لکھیا
1: جی
0: تو سارا کام بچ میں تبازمائی جڑی ہے وکی ہے
1: جی
0: اب ایک چیز نہ لے گیا ہوں نہیں
1: ساری چیزاں ٹچ
0: لو کتنا کتنا ساری چیز جڑی ہے
1: جی
0: کوشش کری نعت بھی لکھی
1: جی
0: تو البتہ میں ਅੱਗੇ ਤਾਂ ਨਹੀਂ ਹੁਣ ਸੋਚੂ ਥੋ ਕਿ ਦੁਆ ਜਿਹਨਾਂ ਵੀ ਲਿਖੂ
1: ਠੀਕ
0: ਇਸ ਤਰ੍ਹਾਂ ਦੀ ਚੀਜ਼ ਜਿਹੜੀ ਹੈਗੀ
1: ਜੀ
0: ਲਿਖੂਗੇ ਚਲੋ ਇਨਸ਼ਾਅੱਲਾ ਅੱਗੇ ਦੇਖਾਂ ਕਿ
1: ਹਰ ਇਸਲਾਹ ਕੌਣ ਕਰਾ ਤੂੰ
0: ਬੇਸਿਕਲੀ ਇਸਲਾਹ ਮੈਂ ਉਤਨੀ ਨਹੀਂ ਲੈ ਸਕੀ ਹੂੰ
1: ਠੀਕ
0: ਵੇ ਅਸਰ ਸਾਹਿਬ ਬਣੋਗੇ ਕੋਲੇ ਬੈਸ ਕੇ ਜਾਂ ਉਹਨਗੀ ਸੋਬਤ ਨੂੰ ਬੈਸ ਕੇ ਹੁਣ ਕਿਸੇ ਦੂਜਾ ਨਾ ਕਹਿਣ ਦੇ ਕਾ ਅਸਰ ਥੋ ਕਿ ਤੂੰ ਮੇਰੀ ਇਸਲਾਹ ਕਰੋ
1: ਜੀ
0: ਲੇਕਿਨ ਮਾਰੀ ਕੰਡੀਸ਼ਨ ਜਾ ਰਹੀ ਹੈ ਕਿ ਕਦੇ ਵੀ ਹੁਣ ਆਪਣੀ ਗੱਲ ਕਰੂੰ ਜਾਂ ਦੂਜਾ ਭਾਈਆਂ ਦੀ ਕਰੂੰ ਗੱਲ ਵੀ ਆਮ ਉਹਦੇ ਸਾਹਮਣੇ ਬੈਸ ਕੇ ਰੋਟੀ ਖਾਣ ਦੇ ਵੀ ਮਜਬੂਰ ਹਾਂ ਤੂੰ
1: ਅੱਛਾ
0: ਤੂੰ ਫਿਰ ਕਾ ਚੀਜ਼ ਕਹਾਂਗੇ ਤਮ ਜਾ ਕਰੋ ਦਫਾ ਕਰੋ ਦਫੋ ਬੜਾ ਮੁਸ਼ਕਿਲ ਕੰਮ ਥੀ ਗਿਆ ਅਸਲੀਅਤ ਹੈ ਲੇਕਿਨ ਕਾ ਚੀਜ਼ ਕਈ ਦਫਾ ਮੈਂ ਕੁਝ ਲਿਖ ਕੇ ਤੇ ਉਹਨਾਂ ਦੇ ਅੱਗੇ ਕਾਗਜ਼ ਤਾਰ ਕੇ ਚਲੇ ਗਏ
1: ਠੀਕ
0: ਤੋ ਉਹਨਾਂ ਨੇ ਆਪਣੀ ਕਲਮ ਦੇ ਉਸਨੇ ਇਸਲਾਹ ਕੀ
1: ਅੱਛਾ ਅੱਛਾ
0: ਤੋ ਹੋਇਓ ਸ਼ੁਰੂ ਸ਼ੁਰੂ ਮਾਂ ਮੈਨੂੰ ਕੋਈ ਚੀਜ਼ ਜਿਹੜੀ ਇਹ ਕਰੀ
1: کہ اثر صاحب روبدار شخصیت تھی کہ نہ ادب کو تقاضا تھا کہ تم مطلب جج کے تھا
0: نرم نرم طبیعت تھا بالکل نہیں لیکن ہم نظر پڑ کے دیکھ نہیں سکا تھا
1: اچھا
0: کچھ اللہ تعالیٰ نے انہوں نے یعنی کہ ساری برادری جڑی ہے وہ کوئی بھی آدمی ان کے سامنے بیٹھ نہیں سکا تھا
1: ٹھیک
0: تو لیکن کدے کسی نے کچھ نہیں تھا کہیں کوئی سختی نال نہیں تھا کریں
1: جی
0: حالانکہ جسمانی سار نال بہت بڑی طاقت تھی انہیں

0: ਸਟੇਸ਼ਨ ਡਾਇਰੈਕਟਰ ਉਸ ਕੋਲ ਗਿਆ, ਉਸ ਕੇ ਨਾਲ ਗੱਲ ਕਰੇਗੀ ਯੋ ਯੋ ਇਸਮ ਕੋ ਕੰਸੈਸ਼ਨ, ਉਸਨੇ ਕਿਹਾ ਕੌਣ ਕਹੇ ਦੁੱਗਲ ਕੇ ਦੁੱਗਲ ਉਸਕੋ ਨਾਮ ਥਾ ਪ੍ਰੋਡਿਊਸਰ
1: ਜੀ,
0: ਹਮਨੇ ਕਿਹਾ ਜੀ ਦੁੱਗਲ ਸਾਹਿਬ ਕਹੇ, ਦੇਖੇ ਕੋਈ ਇਸਮ ਡਰਾਮਾ ਮੈਂ ਕਿਸੇ ਕੁਆਲੀਫਿਕੇਸ਼ਨ ਕੀ ਨਹੀਂ ਜ਼ਰੂਰਤ,
1: ਠੀਕ
0: ਤੋ ਯਾ ਹੈ ਕਿ ਵੋ ਕਮ ਸੇ ਕਮ ਪੜ੍ਹ ਲੈਣਾ ਚਾਹੀਏ,
1: ਜਿਹੜੇ
0: ਸਕ੍ਰਿਪਟ ਲਿਖੇ ਹੋ ਉਸਨੇ ਪੜ੍ਹ ਲੈਣਾ ਚਾਹੀਏ, ਤੋ ਵੋ ਜ਼ਰੂਰਤ ਹੈ ਯਾ ਜ਼ਰੂਰਤ ਨਹੀਂ। ਖੈਰ ਸਟੇਸ਼ਨ ਡਾਇਰੈਕਟਰ ਥਾ ਉਸਨੇ ਹਮਨੇ ਸਾਰੀ ਗੱਲ ਕਰੀ ਯੋਗੋ, ਉਸਨੇ ਕਿਹਾ ਬਿਲਕੁਲ ਐਡੀਸ਼ਨ ਕਰਾਊਂਗਾ, ਮੈਂ ਆਰਡਰ ਦਿਊਂ, ਉਸਨੇ ਲਿਖਿਆ ਉਸਨੂੰ ਇਨਕੋ ਐਡੀਸ਼ਨ ਕਰਾਓ ਜੀ ਜੋ ਬੋਲੇ, ਫਿਰ ਵੋ ਐਡੀਸ਼ਨ ਹੋਇਆ ਉਸਕੋ
1: ਜੀ,
0: ਔਰ ਐਡੀਸ਼ਨ ਹੋਣ ਦੇ ਬਾਅਦ ਫਿਰ ਸਮਝੋ ਇੱਕ ਗਰੁੱਪ ਜਿਹੜਾ ਵੋ ਆ ਗਿਆ ਉਸਕੇ ਵਿੱਚ, ਜਿਹੜਾ ਵੀ ਅਪਰੂਵ ਹੋ ਗਿਆ,
1: ਠੀਕ
0: ਹਾਂ ਉਸ ਮਾਮੂ ਵੀ ਅਪਰੂਵ ਹੋ ਗਿਆ, ਯਾਸੀਨ ਨਾਜ਼ ਵੀ ਹੋ ਗਿਆ, ਅਤੇ ਹੋਰ ਵੀ ਬੜਾ ਸਾਰਾ ਆਇਆ, ਤਾਂ ਫਿਰ ਵੋ ਜਿਹੜਾ ਵੀ ਡਰਾਮਾ ਰਿਕਾਰਡ ਹੋਇਆ ਤਾਂ ਉਹਦੇ ਫਿਰ ਜ਼ਾਹਿਰ ਆਮਣੇ ਬੁਲਾਏ ਦਾ
1: ਜੀ,
0: ਅਤੇ ਵਾਹ ਸਿਲਸਿਲੇ ਚਲਤੋ ਰਹੇ ਚਲਤੋ ਰਹੇ, ਹੁਣ ਕੋਈ ਦੋ ਸਾਲ ਹੋ ਗਏ ਸ਼ਾਇਦ, ਹੁਣ ਨਵੇਂ
1: ਰਿਕਾਰਡ ਡਰਾਮਾ ਇਹ ਪਲੇ ਕੀਤਾ ਰੇਡੀਓ ਤੇ ਖਾਸ ਤੌਰ
0: ਕੋਈ ਯਾਦ ਨਹੀਂ ਲੇਕਿਨ ਕਾਫੀ ਮੰਗਾ,
1: ਅੱਛਾ
0: ਚਾਲੀ ਪੰਜਾਹ ਦਵਾਈ ਕੋ,
1: ਅੱਛਾ ਬਾਸ਼ਾ ਮੰਗਾ, ਤੇ ਖਾਸਾ ਸਾਰਾ ਡਰਾਮਾ ਜਿਹੜਾ ਹੈ ਰੇਡੀਓ ਜੰਮੂ ਤੇ ਆਪ ਲਈ ਜਿਹੜੀ ਅਸੀਂ ਲੱਗਣ ਵਾਸਤੇ,
0: ਬਿਲਕੁਲ ਬਿਲਕੁਲ,
1: ਤੋ ਅਕਸਰ ਜਿਹੜਾ ਡਰਾਮਾ ਚੱਲਿਆ ਤੇ ਵੀ ਜੰਮੂ ਹੀ ਕਾ ਚੱਲਿਆ,
0: ਜੰਮੂ ਕਾ ਚੱਲਿਆ, ਰਿਕਾਰਡਿੰਗ ਸਹੀ ਜਿਹੜੀ ਵਾ ਉੱਤੇ
1: ਜੀ ਬਿਲਕੁਲ,
0: ਲੇਕਿਨ ਵੋ ਉਸੇ ਵਾਰੀ ਦੇ ਫਿਰ ਵੋ ਐਡੀਸ਼ਨ ਉਸ ਤੋਂ ਬਾਅਦ ਵੀ ਫਿਰ ਹੋਇਆ ਐਡੀਸ਼ਨ
1: ਜੀ, ਠੀਕ
0: ਲੇਕਿਨ ਉਸ ਤੋਂ ਬਾਅਦ ਸਹੀ ਵੋ ਸਿਲਸਿਲਾ ਅਗਾ ਸਾਹਿਬ ਨਾਲ ਚੱਲਦਾ ਰਿਹਾ, ਉਸ ਤੋਂ ਪਹਿਲਾਂ ਥਾ ਕੁਝ ਹਮਨੇ ਸ੍ਰੀਨਗਰ ਦੇ ਸੁਣੇ ਉੱਥੋਂ ਕੋਈ ਇੱਕ ਇੱਕ ਦੋ ਡਰਾਮਾ ਜਿਹੜਾ ਵੀ, ਲੇਕਿਨ ਮੇਰਾ ਖਿਆਲ ਮੈਂ ਵੀ ਇਸੇ ਤਰ੍ਹਾਂ ਬੈਸ ਕੇ ਰਿਕਾਰਡ ਕੀਆ ਥਾ
1: ਜੀ,
0: ਤੋ ਕਿਸ ਤਰ੍ਹਾਂ ਕੁਝ ਨਾ ਕੁਝ ਕਰਿਓ ਜ਼ਰੂਰ,
1: ਤੁਹਾਡਾ ਡਰਾਮਾ ਥਾ ਇਹ ਵੀ ਚਲਾਇਆ ਹੈ, ਇਹ ਤੇ ਰਿਕਾਰਡ ਕੀਆ ਹੈ, ਇਹ ਵੀ ਸਾਰਾ ਕੁਝ ਕੀਆ ਹੈ, ਲੇਕਿਨ ਜ਼ਿਆਦਾਤਰ ਡਰਾਮਾ ਜਿਹੜਾ ਵੀ ਤਾਬੇ ਦੀ ਕੀਆ, ਠੀਕ ਤੋ ਖਾਲੀ ਰੇਡੀਓ ਤੇ ਤਾਂ ਅਬਜ਼ਰਵ ਕਰ ਰਿਹਾ ਥਾ ਕਿ ਦੀ ਦੂਰਦਰਸ਼ਨ ਜਾਂ ਕਲਚਰ ਅਕੈਡਮੀ ਕਾ ਪ੍ਰੋਗਰਾਮ,
0: ਦੂਰਦਰਸ਼ਨ ਵਿੱਚ ਵੀ ਕੀਆ ਡਰਾਮਾ, ਉਸ ਨੂੰ ਵੀ ਇੱਕ ਸੀਰੀਅਲ ਨੂੰ ਕੰਮ ਕੀਆ ਮੈਂ
1: ਜੀ,
0: ਲੇਕਿਨ ਇੱਕ ਹੀ ਸੀਰੀਅਲ ਨੂੰ ਕੀ ਉਹ ਕੰਮ
1: ਜੀ,
0: ਤੋ ਬਾਕੀ ਅਕੈਡਮੀ ਦਾ ਜਿਹੜਾ ਵੇਖੀ ਜਾਂਦੀ ਰੇਡੀਓ,
1: ਠੀਕ ਡਰਾਮਾ ਵਾਸਤੇ ਕੀ ਜ਼ਰੂਰੀ ਹੈ, ਕੋਈ ਡਰਾਮਾ ਆਰਟਿਸਟ ਬਾਰੋ ਦੋ ਜਵਾਰ ਬਦਲੋ ਚਾਹੇ ਇਸ ਤਰਫ ਅੜੋ ਚਾਹੀਏ, ਉਸ ਪਰ ਕੀ ਕਾਰਟੀ ਹੋਣੀ ਚਾਹੀਏ,
0: ਬੇਸਿਕਲੀ ਡਰਾਮਾ ਜਿਹੜਾ ਇਸ ਕੋ ਫਨ ਜਿਹੜਾ ਵੋ ਜਾ ਗੱਲ ਕਹਿ ਕਿ ਫਨਕਾਰ ਨਾ ਨਕਲ ਲਾਣ ਦੀ ਜਾਂਚ ਆਉਣੀ ਸੀ,
1: ਅੱਛਾ
0: ਨੂੰ ਸਾਦਾ ਲਫ਼ਜ਼ਾਂ ਦੀ ਗੱਲ ਕਹੋ,
1: ਠੀਕ
0: ਆਪ ਅਗਰ ਉਸ ਨਾਲ ਮੁਕਦਮ ਕੋ ਰੋਲ ਹੈ ਤਾਂ ਉਸ ਨਾਲ ਮੁਕਦਮ ਦੀ ਨਕਲ ਲਾਣ ਦੀ ਜਾਂਚ ਆਉਣੀ ਸੀ,
1: ਠੀਕ
0: ਉਸ ਕੋ ਮਜ਼ਲੂਮ ਕੋ ਰੋਲ ਹੈ ਤਾਂ ਉਸ ਨਾਲ ਮਜ਼ਲੂਮ ਦੀ ਆਵਾਜ਼ ਜਾਂ ਮਜ਼ਲੂਮ ਕੋ ਐਕਟਿੰਗ ਜਿਹੜੀ ਹੈ ਵਾਹ ਕਰਨ ਦੀ ਜਾਂਚ ਆਉਣੀ ਸੀ
1: ਜੀ,
0: ਬਸ ਇਹੋ ਹੀ ਬੈਠਾ,
1: ਅੱਛਾ
0: ਫਿਰ ਰਹਿ ਗਏ ਸਟੋਰੀ ਦੇ ਮੁਤਲਕ ਕਿਸ ਤਰ੍ਹਾਂ ਕੀ ਹੈ ਵੋ ਇੱਕ ਅਲੱਗ ਇਸ਼ੂ ਹੈ,
1: ਠੀਕ ਤੁਹਾਡੇ ਖੁਦ ਵੀ ਡਰਾਮਾ ਲਿਖਿਆ,
0: ਨਾ ਮੈਂ ਖੁਦ ਵੀ ਲਿਖਿਆ
1: ਜੀ, ਮਾਸ਼ਾ ਅੱਲਾ,
0: ਮੈਂ ਡਰਾਮਾ ਮੱਚ ਅਵਾਰਡ ਵੀ ਲਿਆ
1: ਮਾਸ਼ਾ ਅੱਲਾ,
0: ਇੱਕ ਸੁਰਾਬ ਨੇ ਔਰ ਮੈਂ ਹਮਨੇ ਇਕੱਠਾ ਲਿਆ ਥਾ 1997,
1: ਅੱਛਾ ਠੀਕ
0: ਕਲਚਰਲ ਅਕੈਡਮੀ ਦਾ
1: ਜੀ,
0: ਸਕ੍ਰਿਪਟ ਰਾਈਟਿੰਗ ਬੈਸਟ ਸਕ੍ਰਿਪਟ ਰਾਈਟਿੰਗ ਬੈਸਟ ਅਵਾਰਡ ਜਿਹੜਾ ਵੋ ਮਿਲਿਆ,
1: ਜਿਸ ਵਕਤ ਤਬ ਆਵਾਮ ਕੇ ਸਾਹਮਣੇ ਮਤਲਬ ਕਿਆ ਚੀਜ਼ ਪੇਸ਼ ਕਰੇ, ਮਤਲਬ ਆਪ ਦੇਖਾ ਕਲਚਰ ਅਕੈਡਮੀ ਕਾ ਪ੍ਰੋਗਰਾਮ ਹੈ ਜਾਂ ਅੰਜਮਨ ਕਾ ਪ੍ਰੋਗਰਾਮ ਹੈ, ਇੱਕ ਤਾਂ ਉਸਕੇ ਵਿੱਚ ਸ਼ਾਇਰੀ ਦਾ ਅਹਿਮ ਪਾਰਟ ਹੈ, ਇਸ ਤੋਂ ਇਲਾਵਾ ਮਖਾਲਾ ਵੀ ਹੋਏ ਅਤੇ ਔਰ ਡਰਾਮਾ ਵੀ ਹੋਏ, ਲੋਕ ਕਿਸ ਚੀਜ਼ ਜ਼ਿਆਦਾ ਪਸੰਦ ਕਰੇ,
0: ਆਪ ਜੋ ਸਾਰਾ ਕੁਝ ਜਿਹੜਾ ਜੋ ਲਿਟਰੇਚਰ ਨਾਲ ਤਾਲਕ ਰੱਖੇ,
1: ਠੀਕ
0: ਦੇਖਣ ਵਾਲਾ ਵੀ ਨਜ਼ਰ ਹੈ, ਇੱਕ ਸ਼ਖਸ ਜਿਹੜਾ ਵੋ ਇੱਕ ਸ਼ੁਗਲ ਨਾ ਪਸੰਦ ਕਰੇ,
1: ਠੀਕ
0: ਤੋ ਡਰਾਮਾ ਕੇ ਵਿੱਚ ਜਿਹੜਾ ਸ਼ੁਗਲ ਹੋਵੇਗਾ ਉਸਕੀ ਨਜ਼ਰ ਉਸਕੋ ਜ਼ਹਿਨ ਉੱਤੇ ਤੱਕ ਮਹਿਦੂਦ ਰਹੇ,
1: ਠੀਕ
0: ਇੱਕ ਸ਼ਖਸ ਜਿਹੜਾ ਵੋ ਡਰਾਮਾ ਕੀ ਕਹਾਣੀ ਨਾ ਦੇਖਣਾ ਚਾਹੇ
1: ਜੀ,
0: ਤੋ ਵੋ ਉਸ ਨਾ ਦੇਖ ਕੇ ਉਸ ਹਿਸਾਬ ਨਾਲ ਉਸ ਨਾਲ ਲਿਆਗੋ, ਇੱਕ ਸ਼ਖਸ ਜਿਹੜਾ ਵੋ ਕਹਾਣੀ ਦੇ ਵੀ ਜ਼ਿਆਦਾ ਕਿਰਦਾਰ ਨਾ ਦੇਖਣਾ ਚਾਹੇ,
1: ਅੱਛਾ
0: ਕਿ ਕਿਸ ਆਰਟਿਸਟ ਕੋ ਕੀ ਕਿਰਦਾਰ ਹੈ
1: ਜੀ,
0: ਇਸ ਤਰ੍ਹਾਂ ਦੇਖਣ ਵਾਲਾ ਵੀ ਮੁੱਝ ਕਿਸਮ ਬਣ ਜੇ ਹਮ ਛੜਾ ਡਰਾਮਾ ਦੀ ਗੱਲ ਕਰਾਂ,
1: ਠੀਕ
0: ਯਹੀ ਗੱਲ ਜਿਹੜੀ ਹੈ ਵੋ ਸ਼ਾਇਰੀ ਦੀ ਵੀ,
1: ਠੀਕ
0: ਆਪ ਸ਼ਾਇਰੀ ਬਾਦ ਸ਼ਾਇਰੀ ਜਿਹੜੀ ਵੀ ਲੋਕਾਂ ਦਾ ਰੂਹ ਤੱਕ ਉਤਰ ਜਾਏ
1: ਜੀ,
0: ਤੋ ਬਾਦ ਸ਼ਾਇਰਾਂ ਕੋ ਜੋ ਸੁਣਾ ਸਾਮੀਨ ਕੋ ਜੋ ਹੈ ਕਿ ਮਸਾਂ ਕੰਨਾਂ ਤੱਕ ਪਹੁੰਚੇ,
1: ਠੀਕ
0: ਤੋ ਇਸ ਵਾਸਤੇ ਜਾਂ ਆਵਾਮ ਹੈ
1: ਜੀ,
0: ਤੋ ਉਨਕੋ ਆਪਣਾ ਆਪਣਾ ਨਜ਼ਰੀਆ ਆਪਣਾ ਆਪਣਾ
1: ਜੀ
0: ਆਪਣਾ ਹਿਸਾਬ ਨਾਲ ਕਰੇ ਜੀ, ਹਮ ਸਾਰਿਆਂ ਨਾਲ ਇੱਕ ਰੱਸੀ ਨਹੀਂ ਬਣ ਸਕਦੇ
1: ਜੀ, ਤਾਰਕ ਫੇਮ ਸਾਹਿਬ ਅਕਸਰ ਆਪ ਦੇਖੋ ਕਿ ਮੌਲਵੀ ਹਜ਼ਰਾਤ ਵੀ ਅਕਸਰ ਖਿਤਾਬ ਕਰੇ ਤੇ ਅਖਲਾਕੀ ਗੱਲ ਦੱਸੇ, ਦੀਹੀ ਕੀ ਗੱਲ ਦੱਸੇ
0: ਜੀ,
1: ਜਾਂ ਇਸੇ ਤਰੀਕੇ ਨਾਲ ਕੋਈ ਲੀਡਰ ਹੈ ਉਹ ਵੀ ਆਪਣੀ ਤਕਰੀਰ ਕਰਕੇ ਲੋਕਾਂ ਦਾ ਕਈ ਇਸਲਾਹ ਕੀ ਗੱਲ ਕਰੇ ਜਾਂ ਭਲਾਈ ਬਿਹਤਰੀ ਦੀ ਗੱਲ ਕਰੇ, ਇਸੇ ਤਰੀਕਾ ਕੇ ਨਾਲ ਰੇਡੀਓ ਤੇ ਵੀ ਜਾਂ ਦੂਰਦਰਸ਼ਨ ਤੇ ਵੀ ਅਕਸਰ ਜਿਹੜਾ ਐਂਕਰ ਜਾਂ ਪ੍ਰੋਗਰਾਮ ਕਰਨ ਵਾਲੇ ਵੀ ਗੱਲਬਾਤ ਚਲਾਤਾ ਰਹੇ, ਲੇਕਿਨ ਸਮਾਜੀ ਬੁਰਾਈ ਦਾ ਖਤਮ ਕਰਨ ਵਾਸਤੇ ਸਮਾਜ ਵਿੱਚ ਜਿਹੜਾ ਭੇੜ ਹੈ ਸਮਾਜ ਵਿੱਚ ਜਿਹੜਾ ਰਸਮ ਰਿਵਾਜ ਹੈ ਇਹਦਾ ਖਤਮ ਕਰਨ ਵਾਸਤੇ ਡਰਾਮੋ ਕੇ ਰੋਲ ਅਦਾ ਕਰੇ,
0: ਬਹੁਤ ਬੜਾ ਰੋਲ ਕਰੇ,
1: جو اپنی گل کس طریقے پیش کر
0: ڈرامہ جو بہت بڑا رول کرا
1: ٹھیک
0: البتہ

0: ਇਸ ਕਿਆ ਗੋ
1: ਅਗੋ ਸ਼ਹਿਰ ਬਣਾਉਣ ਦਾ ਗੋ ਔਰ
0: ਅੱਛਾ
1: ਯਮਿਸ ਇਨਸਾਨਸ ਯੀ ਸਫਾਈ ਤੇ ਪਾਕੀਜ਼ਗੀ ਗੈਸੀ
0: ਅਨਸ ਅੱਛਾ
1: ਯਸ ਇਨਸਾਨ ਸਾਫ ਤੇ ਪਾਕ ਗੈਸੀ ਇਨ ਇਮਸ ਇਮਸ ਅਮਾਲ ਸਾਫ ਤੇ ਪਾਕ ਗੈਸਨ ਇੰਟਰਨਲੀ ਤੇ ਐਕਸਟਰਨਲੀ ਤੇ ਅੰਦਰੂਨੀ ਤੌਰ ਤੇ ਬਿਰੂਨੀ ਤੌਰ ਤੇ ਸਫਾਈ ਤੇ ਪਾਕੀਜ਼ਗੀ
0: ਅਨਸ
1: ਪਤ ਸੁਹੰਜੇ ਵਜੂਦ ਮਸ ਸੁਈ ਕਲਾਮ ਨੇ ਐਲਾਨ ਕਿਆ ਜੀ ਕੁਲ ਇਨਾਇਨ ਯ ਤਰਸ਼ਹੁ ਬਿਮਾ ਵਕਰਫੀ ਪ੍ਰਸ ਕਾ ਬਾਨ ਕੰਟੇਨਰ ਛਕੀ ਨਬਰ ਤੀ ਤਤ ਗ੍ਰਖੀ ਯ ਤਤ ਮਸ ਆਸੀ
0: ਅੱਛਾ
1: ਯੂਸ ਜ਼ਿੰਦ ਜਿਲ ਆਸੀ ਯੂਸ ਪਾਕ ਰੂਹ ਆਸੀ ਯੂਸ ਪਾਕ ਖਿਆਲ ਆਸੀ ਤਾਂ ਜੀ ਵਜੂਦ ਮਸ ਨੀ ਸਾਫ ਤੇ ਪਾਕ ਕਲਾਮ
0: ਅੱਛਾ ਯਾਨੀ ਕਿ ਅੱਜ ਨੂੰ ਜ਼ਰੂਰਤ ਤੇ
1: ਜ਼ਰੂਰਤ ਨਹੀਂ ਇਹ ਚਨ ਬਣਾਉਣ ਕੀ ਹੈ ਫੈਬਰੀਕੇਸ਼ਨ ਦੇ ਨਾਲ
0: ਫੈਬਰੀਕੇਸ਼ਨ ਚਨ ਕੀ
1: ਹੈ ਨਾ ਨਾ
0: ਯਾਨੀ ਕਾਂ ਤੇ ਪਿਆ ਬੂ ਵੋਨ ਹੈ ਇਹ
1: ਬਵਾਨ ਹੈ ਜੀ ਨਾ ਨਾ ਚਨ
0: ਅੱਛਾ
1: ਕਿ ਬੜੀ ਬੜੀ ਸ਼ਾਇਰ ਚਾਹੇ ਇੰਗਲਿਸ਼ ਮਸ ਚਾਹੇ ਫਾਰਸੀਸ ਮਸ ਚਾਹੇ ਅਰਬੀਸ ਮਸ
0: ਹਜ਼ਰਤ
1: ਚਾਹੇ ਉਰਦੂਸ ਮਸ ਚਾਹੇ ਕਸ਼ਰਸ ਮਸ ਚਨ ਇਸ ਬਚਾਨੀ ਮਸ ਸਫੀ ਅਬਲਿਕ ਸ਼ਾਇਰ
0: ਜੀ ਸੋਨ ਕੋ ਸੂਫੀ ਸ਼ਾਇਰ ਤੇ
1: ਤੇ ਮੋ ਕਚ ਬਨੋ ਮਸ ਅੱਲਾਮਾ ਇਕਬਾਲ ਰਹਿਮਤੁਲਲਾਹ ਅਲੈਹ
0: ਅਨਸ
1: ਤੇ ਮੋ ਕਚ ਬਨੋ ਤੇ ਸ਼ਾਇਰੀ ਕੋ ਇਹਾ ਤੇ ਚੁਨੇ ਕਨ ਕੇ ਦੁਨੀਆ ਮਸ ਕਤ ਯੂਨੀਵਰਸਿਟੀ ਚ ਕਤ ਇਕਬਾਲ
0: ਇਨਸਟੀਟਿਊਟ
1: ਇਲਾਸਟੋਰ
0: ਬਸਨਾਵਾਨ
1: ਕੋ ਨਹੀਂ ਚੁਨੇ ਵਾਤਨ ਇਹ ਮੇ ਸਦੀ ਹੁਣ ਹਮ ਅਸਰ ਇਨਸਾਨ
0: ਵੋ ਇਸ ਤੋਰੇ
1: ਇਹ ਮਸ ਇਸ ਕੈਪੀਅਤ ਗੈਸ ਤਮੀ ਕਿਸਮ ਕਲਾਮ ਤੇ ਇਹ ਰਹਿ ਵਜੂਦ ਮਸ
0: ਅੱਛਾ ਵਾ ਯੂਜ਼ਨ ਲਫਜ਼ ਚਰ ਚ ਸ਼ਾਇਰੀ ਸੰ ਯਾ ਬੇਦਿਲ ਤਰਾਲੀ ਸਬਨ ਯੂਜ਼ ਲਫਜ਼ ਚਰ ਚ ਅਕਲ ਚੇ ਹਰਾਂ ਗਸਾਂ ਇਹ ਲਫਜ਼ ਕਿਤ ਪਰ ਚੋ ਜੂੜੀ ਮਤ
1: ਬਿਲਕੁਲ
0: ਬਾਸਾਂ ਚ ਮੇ ਮੈਨ ਚੂਨ ਇਸ ਜਰ ਮਸ
1: ਬਿਲਕੁਲ ਅੱਛਾ ਸ਼ਕ ਚੂ
0: ਇਸ਼ਾ ਇਮਨ ਔਰੇ ਇਮ ਲਫਜ਼ ਇਮਨ
1: ਅਨਸ ਔਰੇ ਔਰੇ ਲਫਜ਼ ਇਮਨ
0: ਬੇਦਿਲ ਤਰਾਲੀ ਸਬਨ ਚ ਅਕ ਬਰਤ ਮਨਮੁਤ ਤੇ ਮੇ ਚ ਸੁਕਾਨਨ ਗੁਮਤ ਤਾਂ ਚ ਲਗਭਗ 43-45 ਮਿਸਰ ਸੁ ਚ ਨਿਸ਼ਤ ਆਮੋਸ ਬਰ
1: ਬਿਲਕੁਲ ਬਿਲਕੁਲ
0: ਅਗਰ ਤੇ ਮਸ ਤੁਸੀਂ ਕਰੀਓ 2-3 ਸ਼ਹਰ ਯਾ ਜ਼ੋਰ 5-10 ਸ਼ਹਰ
1: ਪੇਸ਼
0: ਇਨਾਇਤ ਗਸ
1: ਬਿਲਕੁਲ ਬਿਲਕੁਲ ਬਿਲਕੁਲ ਬੇਦਿਲ ਸਬਨ ਤਾਲੁਕ ਇਸ ਕਾਦਸ ਚ ਤਾਬੇ ਸ਼ਰੀਫਤ ਤਾਬੇ ਤਰੀਕਤ
0: ਅੱਛਾ ਯਾਨੀ ਦੋਨਵਨੀ ਪੋਤਰਨ ਪੇ
1: ਬਿਲਕੁਲ ਬਿਲਕੁਲ
0: ਸ਼ਰੀਅਤ ਤੇ ਤਰੀਕਤ
1: ਹਾਂ ਸ਼ਰੀਅਤ ਕੋ ਕਵਲ ਰਸੂਲ ਸਲ ਸਲ ਫਰਮਾਓ
0: ਹਾਂ
1: ਤਰੀਕਤ ਕੋ ਫੈਲ ਰਸੂਲ
0: ਅੱਛਾ
1: ਕੋ ਪਤ ਕੋ
0: ਫਰਕ ਮੈਂ ਮਨ ਗਸਾਂ
1: ਨਾ ਨਾ ਅਸ ਕੇ ਫਰਕ ਕੇ ਦਿਖੇ ਕੋ
0: ਅੱਛਾ ਅੱਛਾ
1: ਯਾ ਚੀ ਚੈਪਟਰ ਰਖ
0: ਸ਼ਰੀਅਤ ਤਰੀਕਤ ਪਤ ਯੂਜ਼ਨ ਸੂਫੀ ਸ਼ ਅਤ ਮੁਦਰਕ ਤੇ ਬਣੀ ਵਸਤੀ
1: ਸੂਫੀ ਜ਼ੋ ਜ਼ੋ ਯੂਜ਼ਨ ਬਨ ਰੂਕੀ ਪਾਕੀਜ਼ਗੀ ਕਾ ਇਲਮ
0: ਅੱਛਾ
1: ਰੂਕੀ ਪਾਕੀਜ਼ਗੀ ਕਾ ਇਲਮ ਤਸੂਫ ਕਹਲਾਤਾ ਹੈ
0: ਅੱਛਾ
1: ਕਿ ਆਮ ਇਨਸਾਨਸ ਚੁਣੋ ਰੂਹ ਤਮੀ ਤਰੀਕੇ ਸਾਫ ਆਸਨ ਕਿ ਅਗਰ ਤਮ ਕਿਤਾਬ ਸਾਫ ਚਾਹੇ ਪੜਮੁਤ ਇਤਸਕਾਰਸ ਨੂੰ ਸੁ ਰੂਹਣੀ ਲਿਆਜ ਐਸ ਮਫੋਕ
0: ਅੱਛਾ
1: ਤਮ ਸਾਸ ਕੈਸੇ ਉਸਤਾਦ ਅਸਤਨ ਬਿਲਕੁਲ ਕਨੈਕਸ਼ਨ ਐਸ ਅਨਸ ਗਾਈਡ ਐਸ ਤਮ ਨੀ ਹਦਾਇਤਨ ਤਹਤ ਐਸ ਜ਼ਿੰਦਗੀ ਪਾਣੀ ਗੁਜ਼ਾਰਾਂ
0: ਅਨਸ
1: ਸੁਈ ਕੈਸ ਅਨਲਾਈਟਨ ਅੰਦਰ ਨਿਬਰੇ
0: ਅੱਛਾ
1: ਸੁਈ ਕੈ ਕਲਾਮ ਕੇ ਸੁਈ ਕੋ ਤਸਵੁਫ ਕੁਲਫਾਈ ਰਾਸ਼ਦੀਨ ਰਿਦਵਾਨੁਲਲਾਹ ਤਾਲਾ ਅਨ ਪਦ ਅਸਾਬੀ ਸੁਫਾ ਤਮ ਸਤਜੀ ਸਾਹਿਬ ਤਮ ਉਸ ਨੂੰ ਨਾ ਖੈਨ ਜ਼ਰੂਰਤ ਨਾ ਖੈਨ ਜ਼ਰੂਰਤ ਤਮ ਐਸ ਤੂ ਗੰਟ ਆਸਨ ਮੁਸ਼ਤਾਕ ਕੋਕਨਤ ਰੋਈ ਨਾਜ਼ੀਨ ਹਜ਼ਰਤ ਰਸੂਲ ਅਕਰਮ ਸੱਲੱਲਾਹੁ ਅਲੈਹਿ
0: ਵਸੱਲਮ
1: ਤੁਮਨ ਮੁਤਵੱਜਹ ਤੁਕਨੇ ਆਸਨ ਅਸਾਬੀ ਸੁਫਾ
0: ਅਹਨਸ
1: ਸੂਈ ਚ ਅਸਲੀ ਸੋਰਸ ਸੁਫੀਆ ਇਕਰਾਮ ਨੇ
0: ਅੱਛਾ
1: ਯੂੰ ਕਲਾਮ ਚ ਪੁਖਤ ਚ ਆਸਨ ਮੁਖਤ ਚ ਆਸਨ ਸਾਫ ਚ ਆਸਨ ਪਾਕ ਚ ਆਸਨ ਫਾਰ ਆਲ ਫਾਰ ਐਵਰ
0: ਅੱਲਾਹ
1: ਅੱਲਾਹ ਤਾਲਾ ਚ ਰਬੁਲ ਆਲਮੀਨ ਤਮਾਮ ਆਲਮੀਨ ਹਿੰਦ ਖਤਰ ਕ੍ਰੀਏਟਰ ਪੌਦ ਕਰਨ ਵੋਲ
0: ਅਹਨਸ
1: ਬਿਆਕਾ ਇਕ ਇਨ ਜਵਮਾ ਰਸੂਲਨਾ ਕੇ ਇਲਾ ਰਹਿਮਤਨ ਲਿਲ ਆਲਮੀਨ ਤੇ ਹੇ ਸੂਜ ਮੇ ਰਹਿਮਤ ਬਨੇ ਸਰਨੀ ਆਲਮੀਨ ਹਿੰਦ ਖਤਰ ਕ੍ਰੀਏਟਰ ਖਾਲਿਕ ਰਹਿਮਤ ਮਦਦ ਕਰਨ ਵੋਲ ਤਾਰ ਦਿਨ ਵੋਲ ਸ਼ੂਬ ਅਨਨ ਵੋਲ ਗਟਕ ਆਸਨ ਵੋਲ ਸਗੋ ਰਹਿਮਤ ਰਬੁਲ ਆਲਮੀਨ ਰਹਿਮਤ ਆਲਮੀਨ
0: ਬਿਲਕੁਲ
1: ਐਵਰ ਲਾਸਟਿੰਗ ਬਲੈਸਿੰਗ ਫਾਰ ਆਲ ਫਾਰ ਐਵਰ ਆਲਮੀਨ ਫਾਰ ਆਲ ਫਾਰ ਐਵਰ
0: ਬਿਲਕੁਲ
1: ਇਨਸਾਨ ਚ ਬੜੀ ਕੀਮਤੀ ਚੀਜ਼ ਇਨਸਾਨਸ ਚ ਕਦਰ ਕਰੂੰ ਇੱਜ਼ਤ ਕਰੂੰ
0: ਯੂਸ ਨੀ ਸੂਫੀ ਚੁ ਆਸਾਨ ਅਮਸ ਮਕਸਦ ਕਿਆ
1: ਬਸ ਯੋ ਰੂਹ ਕੀ ਪਾਕੀਜ਼ਗੀ ਕਾ ਮਿਸ਼ਨ ਇਸਲਾਹੀ ਮਾਸ਼ਰਤ ਕਿਆ ਸੁਈ ਹੇਕੀ ਕਾਮ ਪਾਸ ਰਾਬਰੀ ਕਰੇ ਤੇ ਮਸੂ ਜੀ ਇਖਤਿਆਰੀ
0: ਅੱਛਾ ਇਖਤਿਆਰੀ ਰਾਬਰੀ
1: ਬਿਲਕੁਲ ਬਿਲਕੁਲ ਬਿਲਕੁਲ ਸ਼ੇਖ ਫੋਜ ਮਨ ਇੱਕ ਬਾਰ ਸਭ ਕਿਸ ਜਾਏ ਮੀਰਾਸ ਮੈਂ ਆਈ ਹੈ ਉਨਹੇ ਮਸਲਦ ਇਰਸ਼ਾਦ ਇਸ ਮਸਲਦ ਇਰਸ਼ਾਦ
0: ਅਨਸ
1: ਸੂਫੀਆਨਾ ਮਕਾਮ ਚ ਮਸਲਦ ਇਰਸ਼ਾਦ
0: ਅਨਸ
1: ਮੀਰਾਸ ਮੈਂ ਆਈ ਹੈ ਇਨਹੇ ਮਸਲਦ ਇਰਸ਼ਾਦ ਅੜੀ ਪਾਨਸ ਅਜ ਪੀਰ ਸਾਹਿਬ ਮਨ ਮੋਇਲ ਯਾ ਕਿਆ ਫਕੀਰ ਸਾਹਿਬ ਮਨ ਮੋਇਲ ਕਿਆ ਸ਼ਮਨ ਮਾਨਸ ਮੋਲ ਉਸਮਤ ਕਾ ਬੁੜਵੇ ਉਸਮਤ ਜਿਸੇ ਰੋਹਣੀ ਤਸਮ ਮਾਫੋਕ ਅੱਛੀ ਮਿਹਨਤ ਪੈਵਾਂ ਕਰੇ ਇਹ ਛੇ ਵਿਰਾਸਤ ਤਰਨ ਕੇ ਛੇ ਵਿਰਾਸਤ ਕੇ ਤੇ ਵਨਨ ਇਕਬਾਲ ਸਾਹਿਬ ਮੀਰਾਸ ਮੈਂ ਆਈ ਹੈ ਇਨਹੇ ਮਸਨਦ ਇਰਸ਼ਾਦ ਜ਼ਾਗੂਨ ਕੇ ਤਸਰਫ ਮੈਂ ਹੈ ਉਕਾਬੂਨ ਕੇ ਨਸ਼ੇਮਨ
0: ਵਾਹ ਵਾਹ
1: ਅੱਜ ਸੱਚ ਸੋਕਾਰ ਕੇ ਅੱਜ ਸੇ ਕਾਮਨ ਤੇ ਗਾਂਟਨ ਹਿੰਦਿਸ ਕੰਟਰੋਲਸ ਮਜ਼ਨ ਸ਼ਾਹੀਨਨ ਹਿੰਦ ਆਇਲ ਲਗਮਿਤ ਹਮਨਨ ਜੈਸ ਅਹਲ ਤਕਵਾ ਅਹਲ ਮਗਫਿਰਾ ਅਥਾਰਟੀਜ਼ ਮਗਰ ਅੱਜ ਚ ਵੀ ਤਿਮ ਆਇਲ ਖਾਲੀ ਗੇਮਿਤ ਤੇ ਚ ਵੀ ਬੀਹਤ ਰਾਤ ਮੰਗਲ ਤੇ ਚ ਬੀਹਤ ਮੈਂ ਰਾਤ ਕਰੇਲ ਮੇਰਾ ਵਿਰਾਸਤ ਨੂੰ ਚੁਕਾ ਮਤ ਮੀਰਾਸ ਮੈਂ ਆਈ ਹੈ ਇਨਹੇ ਮਸਨਦ ਇਰਸ਼ਾਦ
0: ਬਿਲਕੁਲ
1: ਮੀਰਾਸ ਮੈਂ ਆਈ ਹੈ ਪੀਰ ਮੇਰੀ ਬਾਗ ਹੈ ਕਿ ਸ਼ੁਤ ਮਸਨਦ ਇਰਸ਼ਾਦ
0: ਸਹੀ
1: گھس آس مسلم بیس گائڈ.

0: ਬੱਚੀ ਦਾ ਹਵਾਲਾ ਦੇ ਕੇ ਆਪਣੀ ਮਾਂ ਅਤੇ ਪਿਓ ਨੂੰ ਅਮਰੀਕਾ ਆਉਣ ਵਾਸਤੇ ਮਨਾਹੀ ਲੈਂਦਾ ਹੈ। ਮੋਹਨ ਸਿੰਘ ਅਤੇ ਪਾਰੋ ਅਮਰੀਕਾ ਪੁੱਜਣ ਤੇ ਆਪਣੇ ਵੱਡੇ ਮੁੰਡੇ ਦੇ ਘਰ ਪਹੁੰਚਣ ਦੀ ਖਬਰ ਆਪਣੇ ਛੋਟੇ ਮੁੰਡੇ ਸੋਨੂ ਨੂੰ ਫੋਨ ਕਰਕੇ ਦਿੰਦੇ ਹਨ, ਪਰ ਉਸ ਤੋਂ ਬਾਅਦ ਸੋਨੂ ਨਾਲ ਕੋਈ ਸੰਪਰਕ ਨਹੀਂ ਹੁੰਦਾ। ਇਹ ਸੁਣ ਕੇ ਇਹ ਜਾਪ ਕੇ ਸੋਨੂ ਨੂੰ ਬਹੁਤ ਚਿੰਤਾ ਹੁੰਦੀ ਹੈ ਕਿ ਮੇਰੇ ਪਰਿਵਾਰ ਨਾਲ ਮੇਰਾ ਸੰਪਰਕ ਨਹੀਂ ਹੋ ਰਿਹਾ। ਸੋਨੂ ਦੇ ਲੱਖ ਕੋਸ਼ਿਸ਼ ਕਰਨ ਤੇ ਵੀ ਸੰਪਰਕ ਨਹੀਂ ਹੁੰਦਾ ਹੈ। ਸੋਨੂ ਕੁਝ ਸਮੇਂ ਬਾਅਦ ਬੈਂਕ ਤੇ ਲੋਨ ਲੈ ਕੇ ਅਮਰੀਕਾ ਚਲਾ ਜਾਂਦਾ ਹੈ। ਉੱਥੇ ਢੂੰਡਣ ਤੇ ਉਹਨਾਂ ਨੂੰ ਨਾ ਆਪਣੀ ਮਾਤਾ ਤੇ ਨਾ ਆਪਣੇ ਵੱਡੇ ਵੀਰ ਦਾ ਕੁਝ ਪਤਾ ਲੱਗਦਾ ਹੈ। ਇੱਕ ਦਿਨ ਐਤਵਾਰ ਦੇ ਦਿਨ ਮਨੂ ਗੁਰਦੁਆਰੇ ਵਿਚ ਸੀ ਸੋਨੂ ਗੁਰਦਾਰੇ ਵਿਚ ਸੀ ਤੇ ਸੋਨੂ ਨੂੰ ਆਪਣੇ ਹੀ ਕਾਲਜ ਦਾ ਇੱਕ ਦੋਸਤ ਮਿਲ ਜਾਂਦਾ ਹੈ ਜਿਸ ਦਾ ਨਾਂ ਰਵਿੰਦਰ ਸਿੰਘ ਸੀ। ਰਵਿੰਦਰ ਅਮਰੀਕਾ ਵਿਚ ਸੋਫਟਵੇਅਰ ਇੰਜੀਨੀਅਰਿੰਗ ਦੀ ਨੌਕਰੀ ਕਰਦਾ ਸੀ। ਉਹ ਸਾਰੀ ਦਾਸਤਾਨ ਆਪਣੇ ਇਸ ਮਿੱਤਰ ਨੂੰ ਦੱਸਦਾ ਹੈ। ਉਹ ਮਿੱਤਰ ਕਹਿੰਦਾ ਹੈ ਕਿ ਕੋਈ ਨਹੀਂ, ਮੈਂ ਤੇਰੀ ਪੂਰੀ ਮਦਦ ਕਰਾਂਗਾ। ਰਵਿੰਦਰ ਦੀ ਮਦਦ ਨਾਲ ਮਨੂ ਦਾ ਪਤਾ ਚੱਲਦਾ ਹੈ। ਸੋਨੂ ਉਹਦੇ ਘਰ ਜਾਂਦਾ ਹੈ ਤੇ ਖੁਸ਼ੀ ਖੁਸ਼ੀ ਭਰਾ ਦੇ ਗਲੇ ਲੱਗਦਾ ਹੈ। ਮੋਹਨ ਸਿੰਘ ਦੇ ਬਾਰੇ ਤੇ ਆਪਣੀ ਮਾਂ ਪਾਰੋ ਦੇ ਬਾਰੇ ਪੁੱਛਦਾ ਹੈ। ਮਨੂ ਨੂੰ ਇਹ ਦੇਖ ਕੇ ਬਹੁਤ ਗੁੱਸਾ ਆਉਂਦਾ ਹੈ ਕਿ ਸੋਨੂ ਵਿਦੇਸ਼ ਚ ਮੇਰੇ ਕੋਲ ਆ ਗਿਆ। ਉਹ ਸੋਨੂ ਨਾਲ ਲੜਨ ਲੱਗ ਪੈਂਦਾ ਹੈ। ਸੋਨੂ ਮਨੂ ਦੇ ਇਸ ਰਵੱਈਏ ਨੂੰ ਦੇਖ ਕੇ ਬਹੁਤ ਹੈਰਾਨ ਹੁੰਦਾ ਹੈ ਤੇ ਸਾਰੀ ਗੱਲ ਆਪਣੇ ਮਿੱਤਰ ਰਵਿੰਦਰ ਨੂੰ ਦੱਸਦਾ ਹੈ। ਖੈਰ, ਰਵਿੰਦਰ ਅਮਰੀਕਾ ਦੀ ਪੁਲਿਸ ਨੂੰ ਸੰਪਰਕ ਕਰਕੇ ਮਨੂ ਅਤੇ ਸੋਨੂ ਦੇ ਮਾਤਾ ਪਿਤਾ ਮੋਹਨ ਸਿੰਘ ਅਤੇ ਪਾਰੋ ਦਾ ਪਤਾ ਲਾਂਦਾ ਹੈ ਤੇ ਇਹ ਗੱਲ ਪਤਾ ਲੱਗਦੀ ਹੈ ਕਿ ਉਹਨਾਂ ਦੇ ਵੱਡੇ ਮੁੰਡੇ ਮਨੂ ਨੇ ਆਪਣੇ ਮਾਤਾ ਪਿਤਾ ਨੂੰ ਬੰਧਕ ਬਣਾ ਕੇ ਰੱਖਿਆ ਹੋਇਆ ਹੈ ਤੇ ਆਪਣੀ ਛੋਟੀ ਬੇਟੀ ਦੀ ਸੇਵਾ ਕਰਾਂਦਾ ਹੈ, ਹੋਰ ਨੌਕਰਾਂ ਵਾਂਗੂ ਕੰਮ ਲੈਂਦਾ ਹੈ। ਇਹ ਦੇਖ ਕੇ ਮਨੂ ਦਾ ਰਵੱਈਆ ਸੋਨੂ ਤੇ ਰਵਿੰਦਰ ਰੋਣ ਲੱਗ ਪਏ ਤੇ ਉਹਨਾਂ ਨੇ ਪੁਲਿਸ ਨੂੰ ਕਾਰਵਾਈ ਕਰਨ ਵਾਸਤੇ ਗੁਜ਼ਾਰਿਸ਼ ਕੀਤੀ। ਖੈਰ, ਪੁਲਿਸ ਕਾਰਵਾਈ ਕਰਦਿਆਂ ਹੋਇਆਂ ਮਨੂ ਨੂੰ ਹਿਰਾਸਤ ਵਿਚ ਲੈਂਦੀ ਹੈ ਤੇ ਉੱਥੇ ਦੀ ਅਦਾਲਤ ਮਨੂ ਨੂੰ ਭਾਰਤ ਡਿਪੋਰਟ ਕਰਨ ਦਾ ਆਦੇਸ਼ ਦਿੰਦੀ ਹੈ। ਮਨੂ ਦੀ ਵਿਦੇਸ਼ ਚੋਂ ਵਾਪਸ ਹਿੰਦੁਸਤਾਨ ਆਉਣ ਤੋਂ ਬਾਅਦ ਰਵਿੰਦਰ ਸੋਨੂ ਨੂੰ ਸੋਫਟਵੇਅਰ ਇੰਜੀਨੀਅਰਿੰਗ ਦੇ ਪਦ ਤੇ ਨੌਕਰੀ ਦਵਾਉਂਦਾ ਹੈ ਤੇ ਅਮਰੀਕੀ ਸਰਕਾਰ ਨੂੰ ਮਦਦ ਲਈ ਗੁਹਾਰ ਲਗਾਉਂਦੇ ਨੇ। ਅਮਰੀਕਨ ਸਰਕਾਰ ਦੇ ਆਦੇਸ਼ ਤੋਂ ਬਾਅਦ ਮੋਹਨ ਸਿੰਘ ਅਤੇ ਪਾਰੋ ਨੂੰ ਸੋਨੂ ਨਾਲ ਰਹਿਣ ਦਾ ਆਦੇਸ਼ ਦਿੰਦੀ ਹੈ। ਐਸੀ ਕਹਾਣੀ ਵਿਦੇਸ਼ ਚ ਬਦਲਦੇ ਰਿਸ਼ਤੇ।
1: ਹੁਣੇ ਤੁਸੀਂ ਇਹ ਕਹਾਣੀ ਸੁਣ ਰਹੇ ਸੀ ਦੋਸਤੋ, ਕਹਾਣੀ ਸੀ ਵਿਦੇਸ਼ ਵਿਚ ਬਦਲਦੇ ਰਿਸ਼ਤੇ। ਕਹਾਣੀਕਾਰ ਸਨ ਜਤਿੰਦਰ ਸਿੰਘ ਜੀ। ਤੇ ਵਧਦਿਆਂ ਅੱਗੇ ਸਾਹਿਤਕ ਮੈਗਜ਼ੀਨ ਦੇ ਪੰਨਿਆਂ ਵੱਲ ਤੇ ਆਓ ਸੁਣੀਏ ਗੁਰਨਾਮ ਸਿੰਘ ਅਰਸ਼ੀ ਜੀ ਤੋਂ ਇੱਕ ਕਵਿਤਾ ਪਾਠ, ਉਨ੍ਹਾਂ ਦੀ ਆਪਣੀ ਜ਼ੁਬਾਨੀ। ਬੇਟੀ,

ਤੇ ਦੋਸਤੋ ਵਧਿਆਂ ਅੱਗੇ ਤੇ ਅਗਲੇ ਪੰਨੇ ਤੇ ਅੱਜ ਤੁਹਾਡੇ ਲਈ ਹੈ ਸ਼ਰਦਾ ਰਾਮ ਫਿਲੌਰੀ ਜੀ ਦਾ ਇੱਕ ਲਿਖਿਆ ਹੋਇਆ ਲੇਖ ਗਲੀ ਵਿੱਚ। ਆ ਸੁਣ ਕੇ 5-7 ਕੁੜੀਆਂ ਤਰੀਮਤਾਂ ਉਸ ਗਲੀ ਵਿੱਚੋਂ ਨਿਕਲ ਕੇ ਉਸ ਦੀ ਛਾਬੜੀ ਆਣ ਘੇਰੀ। ਕਿਸੇ ਆਖਿਆ ਭਾਈ ਮੈਨੂੰ ਛੁਕੜ ਦੇ ਸਲੂਣੇ ਦੇ, ਤੇ ਕੋਈ ਬੋਲੀ ਮੇਰੇ ਲਈ ਦਮੜੀ ਦੀਆਂ ਸੇਵੀਆਂ ਚਾ ਤੋਲ, ਕਿਸੇ ਚੂੰ ਕੌਡਾਂ ਦਾ ਪਾਪੜ ਚਾ ਲਿੱਤਾ ਤੇ ਕਿਸੇ ਅੱਧੀ ਦੀ ਦਾਲ ਪੱਤਰ ਪੁਰਚ ਪਵਾ ਲਈ। ਫਿਰ ਆਪੋ ਆਪਣੀਆਂ ਸਹੇਲੀਆਂ ਨੂੰ ਬਾਜਾਂ ਮਾਰ ਕੇ ਬੋਲੀਆਂ, ਨੀ ਬਸੰਤੇ ਦੀ ਮਾਂ ਆ ਸਲੂਣੇ ਲੈ ਲੇ। ਕਿਸੇ ਆਖਿਆ ਨੀ ਬੇਬੇ ਮਨਸਾ ਦੇਈ ਆ ਪਾਪੜ ਵਿਕਦੇ ਹੈਗੇ ਆ। ਇਹ ਸੁਣ ਕੇ ਕੋਈ ਅਦੜ ਵੰਜੇ ਨੇ, ਕੋਈ ਘੱਗਰੀ ਸੁਥਣ ਪਹਿਨ ਕੇ ਆ ਇਕੱਠੀਆਂ ਹੋਈਆਂ, ਜਾਂ ਛਾਵੜੀ ਵਾਲੇ ਵੇਖਿਆ ਕਿ ਕਿਧਰੇ ਮੂਲੋ ਮਣਸੀ ਤੇ ਉੱਡੀ ਵੋਕੜ ਬੈਠੀਆਂ ਹੈਨ ਤੇ ਕਿਧਰੇ ਗੁਜਰੀ ਮਾਲਣ ਤੇ ਨੰਦੋ ਰੂੜੀ ਖਲੋਤੀਆਂ ਹਨ। ਤਾਂ ਆਖਿਆ ਹੁਣ ਤਾਂ ਮੇਰੀ ਛਾਵੜੀ ਵਿਚ ਥੋੜਾ ਹੀ ਸੌਦਾ ਰਹਿ ਗਿਆ ਏ, ਇਹ ਵੀ ਤੁਸਾਂ ਨੂੰ ਹੀ ਖਰੀਦ ਲੈਣਾ ਚਾਹੀਏ। ਤੁਹਾਡੇ ਭਾਗਵਾਨਾਂ ਵਿਚੋਂ ਚੁੱਕ ਕੇ ਹੁਣ ਹੋਰ ਗਲੀ ਜਾਣਾ ਅੱਛਾ ਨੀ, ਸੋ ਕਿਸੇ ਹੋਰ ਗੁਆਂਢਣ ਨੂੰ ਆਵਾਜ਼ ਮਾਰੋ ਖਾਂ ਕਿ ਜੋ ਇਹ ਸੌਦਾ ਵੀ ਇੱਥੇ ਹੀ ਵੇਚ ਜਾਵਾਂ। ਤਾਂ ਆਪਸ ਵਿਚ ਹੀ ਆਖਣ ਲੱਗੀਆਂ, ਭੈਣੋ ਸੱਚ ਆਖਦਾ ਜੇ ਦਮੜੀ ਦਮੜੀ ਹੋਰ ਖਰਚੋ। ਇੱਕ ਬੋਲੀ, ਖਲੋਵੇ ਭਾਈ ਮੈਂ ਉਧਰ ਜਾ ਕੇ ਹੋਰਨਾਂ ਤਰੀਮਤਾਂ ਨੂੰ ਵੀ ਖਬਰ ਕਰਨੀ ਆ, ਜਾਂ ਉਸ ਉੱਪਰ ਜਾ ਕੇ ਛਾਬੜੀ ਵਾਲੇ ਦੀ ਗੱਲ ਕੀਤੀ ਤਾਂ ਕਈਆਂ ਬੋਟੀਆਂ ਵੀ ਕੁਝ ਖਰੀਦਣਾ ਚਾਹਿਆ। ਕਿਸੇ ਤਾਂ ਛਿੱਕੂ ਵਿਚ ਪੈਸਾ ਪਾ ਕੇ ਹੇਠਾਂ ਛਾਬੜੀ ਵਾਲੇ ਵੱਲ ਲਮਕਾ ਦਿੱਤਾ, ਤੇ ਕਿਸੇ ਅਤੇਲੇ ਦਮੜੀ ਦੀਆਂ ਕੌਡੀਆਂ ਪਾ ਕੇ ਛਿੱਕੂ ਲਮਕਾਇਆ। ਛਾਬੜੀ ਵਾਲੇ ਪੈਸਾ ਕੌਡਾਂ ਕੱਢ ਕੇ ਜਾਂ ਛਿੱਕੂ ਵਿਚ ਸਲੂਣੇ ਪਕੌੜੇ ਪਾ ਚਾਹ ਪਾਏ ਤਾਂ ਉਸ ਮੋਗੇ ਵਿਚੋਂ ਉੱਤੇ ਖਿੱਚਿਆ ਤੇ ਆਖਿਆ ਭਾਈ ਭਲਕੇ ਘੁੰਗਣੀਆਂ ਲੈ ਕੇ ਸਾਡੀ ਗਲੀ ਜ਼ਰੂਰ ਆਵੀ। ਵੱਡੇ ਵੇਲੇ ਮੂਲੋਂ ਤੇ 5-7 ਹੋਰ ਕੁੜੀਆਂ ਤੇ ਤਰੀਮਤਾਂ ਜਾ ਘਰੋਂ ਨਿਕਲ ਕੇ ਦਰਬਾਰ ਸਾਹਿਬ ਵੱਲ ਟੁਰੀਆਂ ਤਾਂ ਅੱਗੋਂ ਹਿੱਕ ਖੋਤਾ ਹਿਣਕਿਆ। ਉਸ ਦੀ ਆਵਾਜ਼ ਸੁਣ ਕੇ ਸਭਨਾਂ ਤਰੀਮਤਾਂ ਥੁੱਕਿਆ ਤੇ ਆਖਿਆ ਮਰ ਔਂਤੜਿਆ, ਦਾ ਸਵੇਰੇ ਪਰਮੇਸ਼ਰ ਦੇ ਵੇਲੇ ਕਿੱਥੋਂ ਆਣ ਮਰਿਆ, ਜਾਂ ਦਰਬਾਰ ਸਾਹਿਬ ਦੇ ਪੌਣੇ ਸਨਾਨ ਕਰ ਚੁੱਕੀਆਂ? ਤਾਂ ਬੋਲੀਆਂ ਭੈਣੇ ਦਿਨ ਵੱਡਾ ਆ ਗਿਆ ਸੀ ਤੇ ਅਸੀਂ ਅਜੇ ਅੱਜ ਐਤਵਾਰ ਦੀ ਕਥਾ ਵੀ ਨਹੀਂ ਸੁਣੀ, ਕਦ ਵੇਲੀਆਂ ਹੋਵਾਂਗੀਆਂ ਤੇ ਕਦ ਚੱਲ ਕੇ ਰੋਟੀ ਚੜਾਵਾਂਗੀਆਂ। ਵਿੱਚੋਂ ਹੀ ਇੱਕ ਮਿਸਰਾਣੀ ਕਥਾ ਸੁਣਾਉਣ ਲੱਗੀ ਤੇ ਬੋੜੇ ਚਿਰ ਪਿੱਛੋਂ ਇੱਕ ਤਰੀਮਤ ਬੋਲੀ ਮਿਸਰਾਣੀ ਅਸਾਂ ਪਿਛਲੇ ਐਤਵਾਰ ਆਪਣੀ ਪੁਰਤਾਣੀ ਤੇ ਕਥਾ ਸੁਣੀ, ਉਸ ਤੇ ਛੇਤੀ ਹੀ ਨਿਵੇਰ ਦਿੱਤੀ ਸੀ। ਤੂੰ ਵੱਡੀ ਝਿਲਮਿਲ ਕਰਨੀ ਏ ਬੇਬੇ ਸੁਖਾਲੀ ਏ, ਨਾ ਜਜ਼ਮਾਨਾ ਦੇ ਘਰ ਆਰਾਮ ਰੱਖੋ, ਬਥੇਰੇ ਹੈਨ ਹੰਤਕਾਰੀ ਆ ਜਾਣਗੀਆਂ, ਜਾਂਦੀ ਹੀ ਖਾ ਲਵੇਂਗੀ ਤੇ ਔਖੀ ਤੇ ਅਸਾਂ ਨੂੰ ਬਣੇਗੀ, ਨਾ ਕਿ ਜਿਨ੍ਹਾਂ ਆਪਣੇ ਹੱਥੀਂ ਜਾ ਕੇ ਪਕਾਉਣੀਆਂ ਨੇ। ਜਾਂ ਮਿਸਰਾਣੀ ਛੇਤੀ ਛੇਤੀ 2-3 ਟੱਪੇ ਸੁਣਾ ਦਿੱਤੇ ਤਾਂ ਸਭੇ ਘਰ ਆਈਆਂ, ਰਸੋਈ ਘਰ

ਖਾ ਕੇ ਵੇਲੀਆਂ ਹੋਈਆਂ ਤੇ ਇੱਕ ਵਣਜਾਰਾ ਗਲੀ ਵਿੱਚ ਆਣ ਬੈਠਾ। ਕਿਸੇ ਪੁੱਛਿਆ, ਭਾਈ ਤੇਰੇ ਕੋਲ ਦਦਾਸਾ ਹੈ ਵਿਖਾ ਖਾਂ? ਕੋਈ ਬੋਲੀ, ਵਿਖਾ ਖਾਂ, ਤੇਰੇ ਪਾਸ ਬਿੰਦੀਆਂ ਕਿਹੀ ਕੁ ਹੁੰਦੀਆਂ ਨੇ? ਕਿਸੇ ਛੱਲੇ ਤੇ ਕਿਸੇ ਛਾਂਪਾਂ ਦਾ ਭਾਉ ਪੁੱਛਿਆ। ਜਾਂ ਬਣਜਾਰਾ ਕਿਸੇ ਵੱਲ ਵੇਖ ਕੇ ਹੱਸ ਪੈਂਦਾ ਤੇ ਕਿਸੇ ਵੱਲ ਅੱਖਾਂ ਮਟਕਾਉਂਦਾ। ਜਾਪਿਆ ਤਾਂ ਹਿੱਖ ਬੋਲੀ, ਵੇਖ ਕੁੜੀ ਗੰਗੀ ਮੋਇਆ, ਬਣਜਾਰਾ ਕੇ ਖਚਰਾ ਹੋਈ। ਔਂਤੜਿਆਂ ਦਾ ਕੁੜੀਆਂ ਵੱਲ ਅੱਖ ਮਟੱਕਾ ਮਾਰਦਾ ਜੇ। ਗੰਗੀ ਆਖਿਆ, ਹੋ ਭੈਣ ਬੁਰਿਆਂ ਨੂੰ ਡਰ, ਅਸਾਂ ਨੂੰ ਕੀ ਬਖਾਲਨੀ ਏ? ਆਪਣਾ ਮਨ ਚੰਗਾ ਹੋਊ ਤੇ ਕੋਈ ਕਿਸੇ ਨੂੰ ਮੂੰਹ ਨੀ ਪਾਉਂਦਾ। ਮਨ ਚੰਗਾ ਤੇ ਕਠੌਤੀ ਗੰਗਾ। ਫੇਰ ਇੱਕ ਬੁੜੀ ਆ ਕੇ ਆਖਿਆ, ਭਾਈ ਬਣਜਾਰਿਆ, ਆ ਕਿਹਾ ਚੁਟਾਲਾ ਪਾ ਛੱਡਿਆ ਈ, ਚੱਕ ਕਿਸੀ ਹੋਰ ਸੀ ਗਲੀ, ਹੁਣ ਸੌਦਾ ਜਾ ਵੇਚ। ਅਜਿਹਾ ਤਾਂ ਕਦੀ ਕੋਈ ਨੀ ਵੇਖਿਆ ਕਿ ਜੋ ਸਾਰਾ ਦਿਨ ਤਰੀਮਤਾਂ ਕੋਲ ਬੈਠਾ ਰਹੇ। ਅਰ ਜਹੀਆਂ ਈ ਇਹ ਮੋਈਆਂ ਹਨ ਕਿ ਆਪਣਾ ਬਗਾਨਾ ਕੁਝ ਨੀ ਵੇਖਦੀਆਂ, ਦੋ ਪੈਰਾਂ ਤੇ ਤੇਰੇ ਅੱਗੇ ਪਿੱਛੇ ਖੜੋਤੀਆਂ ਗੁਹਾਰਾਂ ਵਾਂਗੂ ਖਿੜਖਿੜ ਲਾ ਛੱਡੀ ਏ। ਬਣਜਾਰਿਆ ਆਖਿਆ, ਭਲਾ ਮਾਈ ਚਲੇ ਜਾਣਾ ਹਾਂ, ਹੱਥ ਧੋ ਕੇ ਮਗਰ ਪੈ ਗਈ ਏ, ਅਸਾਂ ਕਿਸੇ ਦਾ ਕੁਝ ਚੁੱਕ ਖੜਿਆ ਜੇ? ਬੁੱਢੀ ਆਖਿਆ, ਚੁੱਕ ਖੜਿਆ ਦਾ ਬੱਚਾ, ਅਸਾਂ ਮੱਤ ਦੀ ਗੱਲ ਆਖੀ ਔਂਤੜਿਆਂ ਦਾ? ਅੱਗੋਂ ਗਾਲਾਂ ਮੜਕਦਾ ਏ, ਚੱਲ ਦੂਰ ਹੋ, ਨਹੀਂ ਤਾਂ ਹੁਣੇ ਆਪਣੇ ਪੁੱਤਰ ਨੂੰ ਸੱਦ ਕੇ ਮਜੀਟੀਆਂ ਪੁਟਾਰ ਦੇਵਾਂਗੀ। ਫੇਰ ਬੋਲੀ, ਚਲੋ ਨੀ ਕੁੜੀਓ, ਬਹੁਤ ਆਪ ਹੁਦਰੀਆਂ ਨਾ ਬਣੋ, ਇਸ ਦਾ ਕੀ ਜਾਣਾ ਏ ਪੁੱਤ, ਤੁਹਾਡੇ ਪੇਮਾਂ ਪਿਰਾਵਾਂ ਦੀ ਵਿਗੜੇਗੀ। ਬਣਜਾਰਾ ਤੇ ਚਲਾ ਗਿਆ, ਪਰ ਹਿੱਕ ਪਾਂਡਾ ਹੱਥ ਵਿਚ ਪੁਰਾਣੀ ਪੱਤਰੀ ਜਿਹੀ ਫੜ ਕੇ ਹਿੱਕ ਦੇ ਬੂਹੇ ਆ ਖਲੋਤਾ ਤੇ ਬੋਲਿਆ, ਇਹ ਘਰ ਤੇ ਵੱਡਾ ਭਗਵਾਨ ਜਾਪਦਾ ਈ, ਤੇ ਇਹ ਜੋ ਪੌੜੀ ਪਰ ਬੈਠਾ ਚੜਦੀ ਵਖਾਂ ਮੂੰਹ ਕਰੀ ਕਾਗ ਬੋਲਦਾ, ਜੇ ਇਹ ਘਰ ਇਸ ਦੀ ਸੁਖ ਮਨਾਉਂਦਾ ਰਹਿੰਦਾ ਏ। ਉਸ ਘਰ ਵਾਲੀ ਝੱਟ ਉਤਰ ਕੇ ਆਪਣਾ ਹੱਥ ਉਸ ਦੇ ਅੱਗੇ ਕੀਤਾ ਤੇ ਪੁੱਛਿਆ, ਪਾਂਡਾ ਵੇਖ ਕਾ ਮੇਰਾ ਲੇਖ ਕਿਹਾ ਕੁਜੇ? ਪਾਂਡੇ ਨੇ ਤਾਂ ਬਾਹਰਲੇ ਬੂਹੇ ਬੈਠ ਕੇ ਇਸ ਘਰ ਦੇ ਮੁੰਡੇ ਕੁੜੀਆਂ ਤੇ ਉਨ੍ਹਾਂ ਦੇ ਨਾਮ ਪੁੱਛ ਹੀ ਲਿੱਤੇ ਸਨ। ਹੱਥ ਫੜਦਾ ਹੀ ਬੋਲਿਆ, ਮੂਲੇ ਦੀ ਮਾਂ, ਲੇਖ ਤੇ ਤੇਰਾ ਬਹੁਤ ਅੱਛਾ, ਦਿਲ ਵੀ ਭੈੜਾ ਨੀ, ਪਰ ਆ ਜੋ ਬਸੰਤੀ ਨਾਵੇਂ ਤੇਰੀ ਦਰਾਣੀ ਤੇਰੇ ਵਿਚ ਵਸਦੀ, ਜੇ ਇਸ ਤੈਨੂੰ ਦਗਾ ਦੇਣਾ ਈ, ਅਰ ਹੱਕ ਗੁਆਂਢਣ ਤੇਰੇ ਭਲੇ ਵਿਚ ਜਾਪਦੀ ਏ, ਹੁਣ ਤੇਰੇ ਮੂਲੇ ਛੇਤੀ ਹੀ ਵਿਆਹੇ ਜਾਣਾ ਏ। ਤੁਧ ਜਿਸ ਨਾਲ ਨੇਕੀ ਕੀਤੀ ਤੈਨੂੰ ਉਸ ਥੀ ਕੁਝ ਨਫਾ ਨੀ ਹੋਇਆ, ਮੇਰੀ ਪੱਤਰੀ ਆਖਰੀ ਜੇ ਕੇ ਥੋੜਾ ਜਿਹਾ ਤੇਲ ਤੇ ਤਨ ਦਾ ਕੱਪੜਾ ਤੇ ਕੁਝ ਚਾਂਦੀ ਆਪਣੇ ਸਿਰ ਛੁਆ ਕੇ ਐਸੇ ਵੇਲੇ ਪਾਂਡੇ ਨੂੰ ਦੇ ਤਾਂ ਸਭ ਦਲਿੱਦਰ ਦੂਰ ਹੋ ਜਾਣਗੇ। ਉਸ ਤ੍ਰੀਮਤ ਝੱਟ ਸਭ ਕੁਝ ਦੇ ਦਿੱਤਾ ਤੇ ਹੋਰਨਾਂ ਗੁਆਂਢਣਾਂ ਨੂੰ ਸੱਦ ਕੇ ਆਖਿਆ, ਅੜੀਓ ਪਾਂਡਾ ਬੜਾ ਸੱਚਾ ਤੇ ਇਸ ਦੀ ਪੱਤਰੀ ਬਹੁਤ ਸੱਚੀਆਂ ਖ਼ਬਰਾਂ ਦਿੰਦੀ, ਜੇ ਮੇਰੇ ਸਭ ਪਤੇ ਇਸ ਤੁਰਤ ਫੁਰਤ ਲਾ ਦਿੱਤੇ ਤੁਸਾਂ ਵੀ ਕੁਝ ਪੁੱਛ ਲਓ। ਕਿਸੇ ਆਖਿਆ, ਭਾਈ ਵੇਖ ਖਾਂ ਮੇਰੀ ਸੱਸ ਮੇਰੇ ਨਾਲ ਰਾਜ਼ੀ ਕਦੋਂ ਹੁੰਦੀ ਏ? ਕਿਸੇ ਪੁੱਛਿਆ, ਮੇਰੇ ਭਰਾਵਾਂ ਦੀ ਕੁੜਮਾਈ ਕਦੋਂ ਹੋਵੇਗੀ? ਕਿਸੇ ਆਖਿਆ, ਪਾਂਡਾ ਮੇਰੇ ਲੇਖ ਵਿਚ ਕਿੰਨਾ ਕੁ ਧਨ ਜੇ? ਕੋਈ ਬੋਲੀ, ਭਲਾ ਵੇਖ ਖਾਂ ਮੇਰੇ ਛੱਛੂ ਦੇ ਨਾਲ ਕਦੀ ਹੋਰ ਭਰਾਉ ਵੀ ਰਲੂਗੀ ਕਿ ਨਹੀਂ? ਪਾਂਡੇ ਇਧਰ ਉਧਰ ਦੀਆਂ ਗੱਲਾਂ ਬਣਾ ਕੇ ਕਿਸੇ ਦਾ ਛੱਲਾ ਤੇ ਕਿਸੇ ਦੀ ਛਾਂਪ ਤੇ ਕਿਸੇ ਦੇ ਕੰਨਾਂ ਦੀਆਂ ਵਾਲੀਆਂ ਤੇ ਕਿਸੇ ਦੀ ਚਾਦਰ ਉਤਾਰ ਕੇ ਆਪਣਾ ਰਸਤਾ ਫੜਿਆ। ਦੋਸਤੋ, ਇਹ ਸੀ ਲੇਖ ਸ਼ਰਦਾ ਰਾਮ ਫਿਲੌਰੀ ਜੀ ਦਾ ਗਲੀ ਵਿਚ, ਉਹਨਾਂ ਦੀ ਪੰਜਾਬੀ ਲੈਂਗੁਏਜ, ਪੰਜਾਬੀ ਜ਼ੁਬਾਨ ਜੋ ਹੈ ਉਸਦਾ ਇਕ ਵੱਖਰਾ ਨਮੂਨਾ ਹੈ, ਜੋ ਕਿ ਉਸ ਵੇਲੇ ਦੀ ਆਮ ਭਾਸ਼ਾ ਆਮ ਬੋਲ ਚਾਲ ਦੀ ਬੋਲੀ ਹੋਵੇਗੀ ਤੇ ਉਹਦੇ ਵਿਚ ਲਿਖਿਆ ਲੇਖ ਸੀ। ਤੇ ਉਮੀਦ ਕਰਦੇ ਹਾਂ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਤੇ ਇਸ ਦੇ ਨਾਲ ਹੀ ਆਪਣੀ ਦੋਸਤ ਸ਼ੀਨਮ ਨੂੰ ਦਿਓ ਇਜਾਜ਼ਤ, ਫੇਰ ਮਿਲਾਂਗੇ, ਉਦੋਂ ਤੱਕ ਲਈ ਰੱਬ ਰਾਖਾ।